0: ਕੂਆ ਆਪਾਂ ਖੋਦ ਲਿਆ, ਉਰੇ ਅਲਾਵਾ ਜਕਾ ਪਹਾੜਾ ਬਾਨੀ ਆਪਾਂ ਖੋਦ ਖੋਦ ਗਹਿਰੀ ਖਾਨਾ ਬਣਾਏ ਲਈ, ਕੋਇਲੇ ਦੀ ਖਦਾਨ ਅਗਰ ਆਪਾਂ ਦੇਖਾਂ ਤਾਂ ਉਂਡੀ ਉਂਡੀ ਸੁਰੰਗਾ ਬਣਾਏ ਲਈ, ਔਰ ਅਗਰ ਪੈਟਰੋਲੀਅਮ ਉਤਪਾਦਨ ਦੇ ਮਹੀਨੇ ਆਪਾਂ ਦੇਖਾਂ ਕਿ ਹਜ਼ਾਰ ਹਜ਼ਾਰ ਦੁੱਧੋ ਹਜ਼ਾਰ ਫੁੱਟ ਗਹਿਰਾ ਜਕਾ ਹੈ ਵੈਲ ਬੈ ਬਣਾ ਲਿਆ, ਤੋ ਕੱਠੇ ਨੇ ਕੱਠੇ ਇਨ ਦਰਾਰ ਔਰ ਇਨ ਧਰਤੀ ਲਗਾਤਾਰ ਆਪਾਂ ਕਹੀਏ ਕਿ ਉਹ ਮੂਲ ਸਰੂਪ ਹੈ ਉਹਨੇ ਬਦਲਣ ਲਈ ਪ੍ਰਯਾਸ ਕਰੀਆਂ, ਪਰ ਜੀ ਪ੍ਰਕਿਰਤੀ ਹੈ ਉਹ ਮੈਂ ਲਾ ਗਈ ਉਹਦਾ ਬੜੀਆਂ ਬੜੀਆਂ ਦਰਖਤ ਹੈ ਉਹ ਆਪਾਂ ਕਾਟਨ ਘਰ ਫਰਨੀਚਰ ਬਣਾ,
1: ਬਿਲਕੁਲ
0: ਕਿਆ ਨਹੀਂ ਬਈ ਆਹ ਲੱਕੜੀ ਤੋਂ ਟੋਪ ਰਹੀ ਹੈ, ਇਉਂ ਤੂੰ ਮੈਂ ਦਰਵਾਜ਼ਾ ਬਣਾਉਣ, ਇਉਂ ਟੇਬਲ ਕੁਰਸੀ ਬਣਾਉਣ, ਤੋ ਬਾਈ ਇਹ ਦਰਖਤ ਜਕਾ ਹੈ ਇਨ ਧਰਾ ਇਨ ਪ੍ਰਕਿਰਤੀ ਦਾ ਸ਼ਿੰਗਾਰ ਹੈ, ਪਰ ਕਿਨੀ ਧਰਾ ਧਰਤੀ ਦੇ ਸ਼ਿੰਗਾਰ ਨੇ ਨੁਕਸਾਨ ਹੋਈ ਤੋ ਉਹ ਮੈਂ ਰਹਿਣ ਵਾਲਾ ਲੋਕਾਂ ਨੇ ਵੀ ਇਹ ਨੁਕਸਾਨ ਭੁਗਤਨਾ ਪੜੇ।